0: ਜ਼ਿਲ੍ਹਾ ਬਠਿੰਡਾ ਪੰਜਾਬ ਤੋਂ ਦਿਲਜੀਤ ਮੱਟੂ ਬੋਲਦਾ ਭਾਈ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਆਪਕਾ ਕਾਰਜਕ੍ਰਮ ਮੇ।
0: ਧੰਨਵਾਦ ਭਾਈ, ਤੁਹਾਡਾ ਵੀ ਧੰਨਵਾਦ ਭਾਈ। ਜੋ ਆਪਣੀ ਅਨੁਰਾਧਾ ਬੇਟਾ ਨਾ ਬੇਟਾ, ਉਸਕੋ ਵੀ ਮੇਰੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬੁਲਾ ਦੇਣਾ ਬੇਟਾ ਮੱਟੂ ਫੈਮਿਲੀ ਪਾਉਣ ਵੱਲੋਂ।
1: ਜੀ ਬਿਲਕੁਲ ਬਿਲਕੁਲ, ਆਪਕੀ ਜੋ ਨਮਸਤੇ ਹੈ, ਆਪਕੀ ਸਤਿ ਸ਼੍ਰੀ ਅਕਾਲ ਹੈ, ਪਹੁੰਚਾ ਦੀ ਜਾਏਗੀ ਉਹਨੇ।
0: ਬੇਟਾ ਜੀ ਤੁਹਾਡੇ ਕੁਰਕਸ਼ੇਤਰ ਦੇ ਪ੍ਰੋਗਰਾਮ ਬਹੁਤ ਅੱਛੇ ਔਰ ਵਧੀਆ ਚੱਲਦੇ ਆ, ਵੈਰੀ ਵੈਰੀ ਨਾਈਸ ਚੱਲਦੇ ਆ ਜੀ।
1: ਬਹੁਤ ਬਹੁਤ ਧੰਨਵਾਦ ਜੀ। ਔਰ ਮੌਸਮ ਕੈਸਾ ਆਜ ਵਹਾਂ? ਯਹਾਂ ਤੋ ਹਲਕੀ ਬਾਰਿਸ਼ ਹੋਈ ਸੁਬਹ, ਮੌਸਮ ਬਾਰਿਸ਼ ਵਾਲਾ ਹੁਆ, ਪਰ ਅਬ ਫਿਰ ਧੂਪ ਨਿਕਲ ਆਈ ਹੈ ਯਹਾਂ ਤੋ।
0: ਬੇਟਾ ਬਾਰਿਸ਼ ਹੋਣੇ ਕੀ ਸੰਭਾਵਨਾ ਹੈ, ਕੂਲ ਕੂਲ ਏਅਰ ਚੱਲ ਰਹੀ ਹੈ, ਥੋੜੀ ਥੋੜੀ ਮਿਹਨਤ ਮਿਹਨਤ ਹੋਈ।
1: ਚਲੀਏ ਬੜੀਆ ਹੈ,
0: ਆਨੇ ਕੀ ਸੰਭਾਵਨਾ ਹੈ ਜੀ, ਅੱਜ ਸਵੇਰ ਉਹ ਆ ਜਾਏਗਾ ਜੀ।
1: ਜੀ ਜੀ ਜੀ ਜੀ। ਔਰ ਅੱਜ ਗੀਤ ਕੌਣ ਸਾ ਸੁਣੇਗੇ ਆਪ?
0: ਬੇਟਾ ਇੱਕ ਪੁਰਾਣੀ ਫਿਲਮ ਹੈ
1: ਜੀ,
0: ਗੀਤ ਲਿਖਿਆ ਹੈ ਆਨੰਦ ਵਾਸੀ ਸਾਹਿਬ ਜੀ ਨੇ, ਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਜੀ ਦਾ ਹੈ ਜੀ, ਤੇ ਜੀ ਇਹ ਆਪਣੇ ਭਾਈ ਤਰਵਿੰਦਰ ਜੀ ਦੀ ਫਿਲਮ ਹੈ ਜੀ, ਕਤਰੋਂ ਕੇ ਖਿਲਾੜੀ
1: ਜੀ।
0: ਤੇ ਬੇਟਾ ਮੈਂ ਗੁਣਗੁਣਾ ਕਰ ਬਤਾਊ?
1: ਬਿਲਕੁਲ ਬਿਲਕੁਲ ਗੁਣਗੁਣਾ ਦੀਜੀਏ।
0: ਲੈ ਬੇਟਾ ਸੁਣੋ। ਤੁਮ ਸੇ ਬਨਾ ਮੇਰਾ ਜੀਵਨ, ਸੁੰਦਰ ਸਪਨ ਸੇ ਰੋਨਾ, ਤੁਮ ਮੁਝ ਪੇ ਗਵਾਰਾ ਹੋਨਾ, ਤੁਮ ਮੁਝ ਸੇ ਜੁਦਾ ਨਾ ਹੋਨਾ। ਇਹ ਗੀਤ ਆ ਭਾਈ
1: ਜੀ। ਚਲੀਏ ਆਪਨੇ ਗੁਣਗੁਣਾ ਵੀ ਦਿਆ ਔਰ ਸਭੀ ਸ਼ਰੋਤਾਓਂ ਕੋ ਇਹ ਗੀਤ ਸੁਣਵਾ ਵੀ ਦੇਤੇ ਹੈ।
0: ਬੇਟਾ ਇੱਕ ਰਿਕੁਐਸਟ ਹੈ ਜੀ,
1: ਜੀ
0: ਜੇ ਤੁਹਾਡਾ ਹੁਕਮ ਹੋਵੇ ਮੇਰੇ ਫਰੈਂਡ ਸੋ ਕੋ ਨਾਲ ਲੈ ਲੂੰ ਜੀ।
1: ਬਿਲਕੁਲ ਬਿਲਕੁਲ ਲੀਜੀਏ।
0: ਮੇਰੇ ਜੀ ਮਾਨਯੋਗ ਵੱਡੇ ਭਰਾ ਹੈਗੇ ਜੀ, ਦਵਿੰਦਰ ਸਿੰਘ ਤੱਗੜ ਸਾਹਿਬ ਜੀ, ਤੇ ਜੀ ਪ੍ਰਿੰਸੀਪਲ ਅਮਰਜੀਤ ਸਿੰਘ ਬਾਲਾ ਸਾਹਿਬ ਜੀ, ਤੇ ਜੀ ਸਵਾਮੀ ਧਰਮਪਾਲ ਸਿੰਘ ਜੀ, ਤੇ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ, ਉਹ ਡਾਇਰੈਕਟਰ ਰਿਟਾਇਰ ਹੋਇਆ ਜੀ ਬਾਜਾ ਖਾਨਾ ਤੋਂ ਜੀ,
1: ਜੀ
0: ਤੇ ਜੀ ਮਲਕੀਤ ਸਿੰਘ ਘੜੀ ਸਾਹਿਬ ਜੀ, ਤੇ ਜੀ ਪਰਮਜੀਤ ਸਿੰਘ ਬਾਘਾ ਪੁਰਾਣਾ, ਬਾਘਾ ਪੁਰਾਣਾ, ਬਾਘਾ ਪੁਰਾਣਾ, ਤੁਹਾਨੂੰ ਪਿਆਰ ਸਤਿਕਾਰ ਵੀ ਸਤਿ ਸ਼੍ਰੀ ਅਕਾਲ ਬੁਲਾਤੇ ਆ ਬੇਟਾ
1: ਜੀ। ਚਲੀਏ ਆਪਕੀ ਪਸੰਦ ਕਾ ਗੀਤ ਆਪਕੋ ਆਪਕੇ ਸਭੀ ਸਾਥੀਓਂ ਕੋ ਵੀ ਸੁਣਵਾਤੇ ਹੈ, ਸਾਥ ਜੁੜਨੇ ਕੇ ਲਈ ਬਹੁਤ ਬਹੁਤ ਧੰਨਵਾਦ।
0: ਚੰਗਾ ਬੇਟਾ, ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ, ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ ਬੇਟਾ।